ਹੈ ਪਗਾਰੀਆ ਨੇ। ਇਸ ਤੋਂ ਇਲਾਵਾ ਗਾਂਧੀ ਚੌਕ ਰੋਪੜ ਪੰਜਾਬ ਦੇ ਹਰਜੀਤ ਬਲਵਿੰਦਰ ਵਿਰਕ ਜੈਤੀਗ ਵਿਰਕ ਔਰ ਮੀਕਾ ਵਿਰਕ ਬੇਦਰੀ ਤੇ ਹੁਕਮ ਕਰਵਰਕਰ ਸੁਨੀਤਾ ਕਰਵਰਕਰ ਹਾਰਦਿਕ ਪ੍ਰਾਚੀ ਔਰ ਸਨੂ ਕਰਵਰਕਰ ਇਸੀ ਗਾਣੇ ਦੀ ਫਰਮਾਇਸ਼ ਕੀ ਹੈ ਰੇਡੀਓ ਕਾਲੋਨੀ ਹਨੂਮਾਨਗੜ੍ਹ ਜੰਕਸ਼ਨ ਤੇ ਜਗਮਾਲ ਸਿੰਘ ਦਾਗਲਾ ਹੈਪੀ ਦਾਗਲਾ ਜੇ ਇਸ ਨਾਇਕ ਸ਼ੋਭਾ ਨਾਇਕ ਔਰ ਪੂਰੇ ਦਾਗਲਾ ਪਰਿਵਾਰ ਨੇ ਔਰ ਇਸਕੇ ਇਲਾਵਾ ਉਨ ਪਾਟੀਆ ਸੂਰਤ ਤੇ ਮਸਮੂਨ ਬਾਨੋ ਔਰ ਮੁਹੰਮਦ ਆਸਿਫ ਔਰ ਸ਼ਾਹੀ ਬਾਨੋ